ਨਾਲ ਜੀ ਪ੍ਰਖਿਆ ਪਾਲਤਾ ਤੇਜੀ ਕਵਿਤਾ ਉਠਮਾ ਮੂੰ ਬੋਲੇ ਜ ਤੂੰ ਨੀ ਕੇ ਥਈ ਅਜਮਨ ਚਬੜ ਕਾਰੰਗ ਖੇਲਾ ਬੋਏ ਹਲੋ ਅਜਵਨ ਸੁਨੀ ਵਾੜੀ ਮਿੰਜ ਗਿਰਿਆ ਜਿਨੋ ਵਾੜੀ ਵਟਕਨ ਖੇਣ ਲਗਾ ਧਰੀ ਥਈ ਉਥਲਾਈ ਨੇ ਪਨ ਨਿੰਦੋ ਪੇਟ ਬਣ ਜੋ ਜਤ ਬਲ ਥਿਓ ਤਿਆਰ ਮੁਝੋ ਵਖਤ ਉਨਾਈ ਜੋ ਕਰੀਆ ਹਾਣ ਤਵਾਰ ਉਮਾ ਉਮਾ ਕਈ ਦੋ ਭਗੋ ਉਭੋ ਵਾੜੀ ਜੀ ਬਾਰ ਸੁਣ ਦੇ ਦਣੀ ਖਾਰੋ ਥਯੋ ਬਿਨੀ ਨਵੇਂ ਕੇ ਮਾਰ ਮਾਰ ਖਰਾਏ ਤੋ ਉੱਠ ਕੇ ਨਾਏ ਲੁਚਾਈ ਜੋ ਪਾਰ ਉਠ ਮਾਮੇ ਕੇ ਛੇਤਰੇ ਲੂਰਤ ਵਡੋ ਸਿਆੜ ਲੂਰਤ ਵਡੋ ਸਿਆੜ ਹਾਣੇ ਵਾਰਤਾ ਆਏ ਬਗਲੋ ਅਨੇ ਸਿਆੜ ਜੀ ਬਗਲੋ ਤਾ ਹਿਨ ਜਗਤ ਮੇ ਬੋਰੋ ਭਗਤ ਚੁਵਾਏ ਮਿੱਠੀ ਜਪਾਨ ਸੇ ਨੋਤਰੇ ਤੈਜੀ ਸਜੀ ਅਕਾਏ ਲਮੇ ਚੁੰਝ ਵਾਰੋ ਪੁਗੋ ਤੋ ਗਰ ਖਾ ਦੇ ਲਾਏ ਖੀਰ ਪਿਸੇ ਤੇ ਥਾਰ ਮੇ ਚੁੰਝ ਤਾ ਨਤੀ ਭਰਾਏ

ਦਰੇ ਕੋਠਾਏ ਮਾਂਟ ਕਰੀ ਵਿਓ ਬੁੱਖਿਓ ਬੋਰੋ ਬਗਨ ਸਿਰਾਏ ਦਗਲ ਬਾਜ ਜਬ ਰੋਜ ਤੂੰ ਅਈਏ ਵਡੋ ਲਬਾੜ ਦਗੋ ਡੀਏ ਤੋ ਦੋਸਤ ਕੇ ਮੂਰਤ ਵਡੋ ਸਿਆੜ ਹਾਣੇ ਵਰਤਾਏ ਸੀਵਰੋ ਅਨੇ ਸ਼ਿਆੜ।

ਸਦਾ ਮੋਰ ਨਹੀਂ ਸੁਦਸਾਨ ਨਾਈ ਅਨੇ ਚਤੁਰਤਾ ਮੋਕੜੀ ਹੋਈ ਹੁਸ਼ਿਆਰ ਤੇ ਕੇ ਪਣ ਤੋ ਛੇਤਰੇ ਨੂਰ ਤੋੜੋ ਸਿਆਰ ਹਾਂ ਹਾਥੀ ਅਨੇ ਸਿਆਰ ਜੀ ਵਾਰਤਾ